ਦੋਸਤਾਨਾ ਯਾਰ ਬੈਠੇ ਨਾਲ ਦਿੰਦਾ ਨੀ ਅਟੈਂਸ਼ਨ ਮੈਂ ਕੋਈ ਪਰੀ ਮਹਿਫਿਲ ਚ ਤੇਰਾ ਹੀ ਖਿਆਲ ਲੈਂਦਿਆਂ।